ਨੀ ਜਬ ਸੰਭੂ ਨੇ ਦਰਸ਼ਨ ਪਾਇਓ ਲੈ ਭਿਕਚਾ ਜੋਗ ਜਾਓ ਯਸਨ ਪਰ ਮੇਰੇ ਗੋਪਾਲ ਡਰਾਇਓ ਕਾਜੀ ਸੇਵਾ ਦਿਓ।